ਰੰਗ ਤੇਰਾ ਰੂਪ ਡੱਠ ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਹੋਰਾ ਗੋਰਾ ਰੰਗੀ ਉੱਤੋਂ ਮੀਰ ਗਾਂਜੀ ਤੋਰ ਹੋਰਾ ਗੋਰਾ ਰੰਗੀ ਉੱਤੋਂ ਮੀਰ ਗਾਂਜੀ ਤੋਰ ਨਹੀਂ ਤੇਰੇ ਜਿਹੀ ਸੋਹਣੀ ਕੋਈ ਨਾਲ ਮੁੰਡਿਆਂ ਤੋਂ